0: Wow, Mom. Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਸੁਣਦੇ ਹੋ ਮੇਰੇ ਭਰਾ ਦੀ ਅੱਜ ਫਲਾਈਟ ਹੈ ਇੰਡੀਆ ਤੋਂ
4: ਉਹ ਯਾਦ ਹੈ ਪਰ ਉਹਨੂੰ ਕਹੀਂ ਕਿ ਆਉਂਦਾ ਹੋਇਆ ਇੱਕ ਪਲੇਟ ਛੋਲੇ ਭਟੂਰਿਆਂ ਦੀ ਫੜ ਲਿਆਵੇ
3: ਇੰਡੀਅਨ ਸਵਾਦ ਵਾਲੇ ਛੋਲੇ ਭਟੂਰੇ ਖਾਣ ਲਈ ਇੰਡੀਆ ਦੇ ਸੁਪਨੇ ਨਾ ਦੇਖੋ choleBhature.ca ਤੇ ਚੱਲੋ
5: choleBhature.ca ਬੈਸਟ ਪੰਜਾਬੀ ਰੈਸਟੋਰੈਂਟ ਇਨ ਬ੍ਰੈਂਪਟਨ ਛੋਲੇ ਭਟੂਰੇ ਪਤੀਲੇ ਵਾਲੇ ਮਟਰ ਕੁਲਚੇ ਪਾਵ ਭਾਜੀ ਅੰਮ੍ਰਿਤਸਰੀ ਕੁਲਚੇ ਤੇ ਹੋਰ ਵੀ ਕਈ ਡਿਲੀਸ਼ੀਅਸ ਆਥੈਂਟਿਕ ਇੰਡੀਅਨ ਸਟਾਈਲ ਫੂਡ ਲਈ ਪਹੁੰਚੋ choleBhature.ca ਕਾਲ 9054582448
6: ਸਰਵਿੰਗ ਫਰੋਮ 4 ਡਾਈਨਿੰਗ ਲੋਕੇਸ਼ਨਸ 2 ਇਨ ਬ੍ਰੈਂਪਟਨ 1 ਇਨ ਮਿਸਾਗਾ ਐਂਡ 1 ਬਾਈ ਵੌਨ ਮਿਲਸ
7: क्रेडिट कार्ड जीएसटी या कर्जों की समस्या हम दिलवा सकते हैं 80% कर्जों से माफी और फीस लेंगे अप्रूवल के बाद क्रेडिट बिल्डिंग में भी करेंगे मदद सर्विंग यू फ्रॉम 4 लोकेशंस ऑल अक्रॉस जीटीए ऑल डेट सॉल्यूशंस मोहम्मद सिद्दीक 4166710577 4166710577 alldebtsolutions.ca
8: Hi, I'm Realtor Sikhi. Je tusi ghar bechan ja khareedan bare soch rahe ho, ta ik var mainu phone zarur karo. Main tuhanu professional advice deke tuhada ghar list karangi sirf $1000 vich. Ji haan, bilkul theek suneya. Only $4000. No hidden fees, no surprises. Call me at 647-408-7066. That is 647-408-7066. Just remember, you say sell and I say sold.
6: जी हाँ दोस्तों, यहाँ पे लेते हैं आपसे इजाजत. अब मुलाकात आपसे होगी कल 12 बजे ऑन CMR 101.3 FM. शो के बाद बातचीत करनी है, नंबर एक ही है 6478631940. टिल देन गुड बाय एंड गॉड ब्लेस लेडीज एंड जेंटलमैन.
9: Authentic, original and better than our rivals.

0: जी हाँ, यहाँ त्योहार पूजा पाठ और सजावट का सामान, मंदिर, मूर्तियाँ, हवन सामग्री, फेंग शुई वास्तु आइटम्स, रिलीजियस बुक्स,
1: यानी पूरे इंडिया का कल्चर एक छत के नीचे।
0: 31 मेलेनी ड्राइव, ब्रैम्पटन। कॉल 9054586808
1: और विजिट pujahut.com।
2: इंडिया सजावट एंड पूजा हट।
0: जय श्री राम।
3: You work hard, manage to make both ends meet. Right combinations do miracles. If tax and accounting is your need, think Rajiv Madan. Depth of experience, passion for accounting. Tajurba wahi jo kaam aaye, aapko fayda pahunchaye. Certified General Accountant, Rajiv Madan. Tax accounting ke sabhi pehluon par paini nazar. Fark aazmane pe pata chalega. Call CGA Rajiv Madan, 905-362-2200. 905-362-2200.
4: 2970 Drew Road, Suite 214B, Mississauga.
3: CGA Rajiv Madan. Thoughts become things.
5: ਬਈ ਮੈਨੂੰ ਕਹਿਣਾ ਵੀ ਪੈਣਾ ਤੇ ਤੁਹਾਨੂੰ ਸੁਣਨਾ ਵੀ ਪੈਣਾ। ਡਿਜ਼ਾਈਨਰ ਫਰੇਮ ਤੇ ਬ੍ਰਾਂਡਡ ਸਨਗਲਾਸਿਸ ਦੇ ਬਥੇਰੇ ਸਟੋਰ ਦੇਖੇ, ਪਰ ਜਿੰਨੀ ਵੈਰਾਈਟੀ ਕਾਂਡਾ ਆਪਟੀਕਲ ਦੇ ਕੋਲ ਹੈ ਉਹਦਾ ਤਾਂ ਜਵਾਬ ਹੀ ਨਹੀਂ।
6: ਸੋਹਣੇ ਫੇਸ ਵਾਲੀਏ, ਉੱਚੀ ਹੀਲ ਵਾਲੀਏ, ਉੱਚੀ ਵਾਰ ਸੱਚ ਪਾਵੇ ਦਿਲ ਤੇ ਥਵਾਰੀਏ।
7: ਫॉर ਅਮੇਜ਼ਿੰਗ ਡਿਜ਼ਾਈਨਰ ਫਰੇਮਸ ਐਂਡ ਡਿਜ਼ਾਈਨਰ ਸਨਗਲਾਸਿਸ, ਵਿਜ਼ਿਟ kandaoptical.com ਔਰ ਕਾਲ 416-922-5263। ਕਾਂਡਾ ਆਪਟੀਕਲ, ਦ ਨੇਮ ਯੂ ਕੈਨ ਟ੍ਰਸਟ।